0: ਮੇਰੇ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ ਕਿਤਾਬ ਹੁਣ ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ
1: ਆਪ ਸੁਣ ਰਹੇ ਹੈ Radio Olive 106.3 FM Geo Bindas